ਤੇ ਬਹੁਤਾ ਕਿ ਆਰੇ ਮਕੁਰ ਰੇ ਯਾ ਯਾ ਤਬੇ ਮੈਂ ਬਾ ਗਤੇ ਇੰਦਾ ਪਰ ਕਿ ਤੇ ਤੇ ਤੇਮ ਸੀਆ ਮੈਂ ਕਰਵਾਂ ਨਾ ਨਾ ਪੌਤ ਕਾਈ ਬਕਿਨ ਕਰਵਾਂ ਦੇ ਅਰਕ ਕਾਕ ਬੋਸ ਤੇ ਇੰਦ ਬਕਨ ਦਾ ਇਹ ਕੁਰਾਰ ਬਤੇ ਮ ਸੀਆ ਮੈਂ ਤਾਂ ਮਕੁਰ ਨੇ ਕਪਨੇ ਆਂ ਦੇ ਯੋ ਦੇ ਸਵਰਾ ਨੰ ਮੈਂ ਕੋ ਕੋ ਨਾ ਕੋ ਦਿਰੂ ਨ ਗਰੇ ਕਰੋ ਕੇ ਪਾ ਕੋ ਨ ਬੰਗ ਮੋ ਨਾ ਵਰਾਮ ਕੰਨ ਦੇ ਮੋ ਰੋ ਨ ਮਤੰ ਰੋ ਰੋ ਨ ਪੰ ਮਯੂ ਮਤ ਬੇ ਬੇ ਕੇ ਹਾਂ ਮੋਇ ਨਾ ਸਾ ਕਮੇ ਰੋ ਨ ਨ ਵਰਾ ਨ ਕੋ ਨ ਦੇ ਕੋ ਰ ਕੁਰ ਰੈ ਬੁਸ ਮਾਈ ਆਂ ਤਾਂ ਨ ਗਈ ਆਰਾ ਬੂ ਬੁਸੀ ਯਾ ਕੇ ਤੰਗ ਰ ਕੀ ਕਤੰਗ ਕੀ ਯਾ ਕੇ ਯੋ ਨ ਮੋ ਰ ਐਫ ਐਮ 89.9 ਨ ਨੇ ਮੈਂ ਕੋ ਨ ਕੇ ਪੰ ਤੰਗ ਰ ਕੀ ਨ ਕੋ ਯਾ ਸਨ ਤੋ ਰੋ ਨ ਕੰਨ ਦੇ ਬੁਸ ਮਾਈ ਇ ਮੋਇ ਅਮ ਰੋ ਰੋ ਮੈਂ ਦਿਰੂ ਨ ਕਰੇ ਕੀ ਰੋ ਰੋ ਦੇ ਤਮੇ ਰੋ ਦੇ ਤਮੋਂ ਦੈਰੀ ਕੈ ਯੋਗੇ ਗਾਇਮ ਨ ਪੋ ਨੋ ਮੋ ਨ ਦੈਰੀ ਯਾ ਕਤੇ ਕਰੋ ਗੋਰਿਕ ਨਾ ਤੇ ਕਰੋ ਗੋਰਿਕ ਨੋ ਨਮ ਦੈਰੀ ਕੈ ਯੋ ਮੈਂ ਤਾਂ ਪਨੇ ਕੋ ਗੋਰਾ ਇਨ ਕੋ ਮੇ ਉਰੇ ਫਮ 89.9 ਉਰੇ ਨਾ ਸਨ ਤੇ ਮਤੋ ਆ ਨੁਆਕ ਨੇ ਕਰ ਕੋ ਬੋ ਨੋ ਇਚੋ ਦੇ ਬੁਇਨਾ ਸਨ ਮੁਸ਼ਰੋ ਯੇ ਤੇ ਦੈਰੀ ਕੈ ਯੋ ਤੇ ਕਰੋ ਗੋਰਿਕ ਅਸ਼ਰੰ ਕੈ ਨ ਕੋ ਨ ਕੋ ਦਿਰੂ ਨ ਕਰੇ ਕਰੋ ਰੋ ਦੇ